ਉਹ ਜੀ ਬੱਲੇ ਬੱਲੇ ਤਾਂ ਹੋ ਹੀ ਰਹੀ ਹੈ ਜੀ। 5:34 ਅਤੇ 32 ਸੈਕਿੰਡ ਹੋ ਗਏ ਹੈ। ਟਿਕਟੇ ਘੜਦੀ ਘੜੀ ਦੀ ਗਾਈ ਕਹਿ ਰਹੀ ਹੈ ਕਿ ਹੁਣ ਤੁਹਾਨੂੰ ਅਗਲਾ ਗਾਣਾ ਸੁਣਾਇਆ ਜਾਇਆ। ਤੁਸੀਂ ਵੀ ਇਹ ਸੋਚ ਰਹੇ ਹੋਣਗੇ ਕਿ ਮੈਨੂੰ ਪੰਜਾਬੀ ਦਾ ਤੜਕਾ ਕਿੱਦਾਂ ਲੱਗ ਗਿਆ। ਦੇਖੀਏ ਜਾਂ ਤੱਕ ਬਾਤ ਕਰੇ